ਸੋਹਣਿਓ ਕਿੱਦਾਂ ਦੀ ਗੱਲ ਚੱਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ। 5:07:17 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਹੈ ਔਰ ਸਿਮਰਨ ਕੌਰ ਆ ਚੁੱਕੀ ਹੈ। ਵੇ ਵੀ 4 ਘੰਟੇ ਅਪ ਰਹੀ ਹੈ।